ਕਹਿੰਦੇ ਹਨ ਕਿ ਸੁਰਾਂ ਦੀ ਕੋਈ ਸਰਹੱਦ ਨਹੀਂ ਹੁੰਦੀ, ਇਹ ਦਿਲ ਤੋਂ ਨਿਕਲਦੇ ਹਨ ਅਤੇ ਸਿੱਧੇ ਦਿਲ ਤੱਕ ਪਹੁੰਚਦੇ ਹਨ। ਅਤੇ ਜਦੋਂ ਗੱਲ ਪੰਜਾਬੀ ਗੀਤਾਂ ਦੀ ਹੋਵੇ ਤਾਂ ਹਰ ਧੁਨ ਵਿੱਚ ਆਪਣੇ ਪਨ ਦੀ ਵੱਖਰੀ ਹੀ ਮਿਠਾਸ ਦਿਖਾਈ ਦਿੰਦੀ ਹੈ। ਚਲੋ ਸੁਣਦੇ ਹਾਂ ਇਸੇ ਨਾਲ ਦਾ ਅਗਲਾ ਰੰਗ।

ਦਿਲਾਂ ਨਾਲ ਜੋੜਦੇ, ਯਾਦਾਂ ਨੂੰ ਤਾਜ਼ਾ ਕਰਦੇ ਅਤੇ ਜ਼ਿੰਦਗੀ ਵਿੱਚ ਨਵਾਂ ਉਤਸ਼ਾਹ ਭਰਦੇ ਹੋਏ ਗੀਤ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਜਾਂਦੇ ਨੇ। ਅਤੇ ਹੁਣ ਸਮਾਂ ਹੈ ਇੱਕ ਹੋਰ

0: ਆਪਣੇ ਆਪਣੇ ਟਾਈਮੇ ਦੇ ਵਿਹਲੇ ਆਉਣਾ
1: ਦੇਖਾ ਬਿਲਕੁਲ ਤੁਹਾਨੂੰ ਠੀਕ ਲਾਇਆ ਗਿਆ ਕਿ ਦੇਖਾ ਇਸ ਵਾਰੀ ਜਿਹੜਾ ਮੌਸਮ 'ਚ ਹੈ ਕੁਛ ਬਦਲਾਵ ਹੋਣੇ ਦਿਖਣੇ 'ਚ ਮਿਲਾ ਕਰਦੇ ਨੇ ਜਿਹੜੇ ਜੇ ਵਰਖਾ ਬੋਲਦੇ ਨਾ ਜੁਲਾਈ 'ਚ ਸ਼ੁਰੂ ਹੋਣਗੀਆਂ ਸਹਿ ਇਸ ਵਾਰੀ ਥੋੜ੍ਹੀ ਜਿਹੀ ਜਲਦੀ ਸ਼ੁਰੂ ਹੋਈ ਆ ਕਹਿੰਦਾ ਦੋ ਚਾਰ ਦਿਨਾਂ ਦੇ ਅੰਤਰਾਲ ਵਿੱਚ ਜਿਹੜੀ ਸਹਿ ਵਰਖਾ ਉਹ ਵੀ ਕਰਦੀ ਚਾਹੇ ਸਹਿ 10-15 ਮਿੰਟ ਜਾਂ 20-25 ਮਿੰਟ ਹੀ ਉਹਦੀ ਹੈ ਪਰ ਉਹਦੀ ਹੈ ਕਹਿੰਦਾ ਪਹਾੜਾਂ ਵਰਤਾ ਜਿਹੀਆਂ ਦੇਖਣੇ ਮਿਲਾ ਤਾਂ ਆਰ ਦੂਏ ਤਰੀਏ ਦਿਨ ਜਾਂ ਰੋਜ਼ ਵੀ ਕਈ ਵਾਰੀ ਵਰਖਾ ਦੇਖਣੇ ਮਿਲਾ ਦੀ ਹੈ
0: ਹਾਂ ਅਸੀਂ ਲਾਈ ਸਕਦੇ ਕਿ ਜਿਤਨਾ ਕਿ ਜ਼ਰੂਰਤਾਂ ਯੋਗ ਜਿਤਨਾ ਕਿ ਪਾਣੀ ਦੀ ਜ਼ਰੂਰਤ ਹੁੰਦੀ ਸਹਿ ਸਾਰੀ ਜ਼ਰੂਰਤਾਂ ਜਿਹੜਾ ਸਹਿ ਪੂਰੀਆਂ ਹੋਣੀਆਂ ਕਹਿੰਦਾ ਜਿਹੀਆਂ ਕਿ ਤੁਸੀਂ ਛਲੀਏ ਦੀ ਵੀ ਗੱਲ ਕੀਤੀ ਸੀ ਸੈਕਟਰੀ ਸਾਹਿਬ ਤਾਂ ਹਾਂ ਇਹ ਬੋਲਣਾ ਚਾਹਾਂਗੇ ਕਿ ਛਲੀਏ ਦਾ ਭਾਈ ਜਿਹਨਾਂ ਥੋੜ੍ਹੀਆਂ ਅਗੇਤੀ ਬਾਹੀਆਂ ਨਾ ਇਹਨਾਂ ਵਾਸਤੇ ਤਾਂ ਇਸ ਵਕਤ ਬੜਾ ਵਧੀਆ ਟਾਈਮ ਹੈ ਕਿ ਸਹਿ ਅਤੇ ਹੈ ਉਹ ਇਸ ਵਕਤ ਮੈਲ ਮੂਲ ਖਾਦ ਦਾ ਪ੍ਰਬੰਧਨ ਜਿਹੜਾ ਸਹਿ ਇਸ ਵਕਤ ਕਰ ਸਕਦੇ ਕਹਿੰਦਾ ਆਪਣੇ ਖੇਤ ਵਿੱਚ ਇਹ ਵੀ ਦਿਖ ਸਕਦੇ ਕਿ ਅਗਰ ਕੁਥੀ ਜ਼ਿਆਦਾ ਛਲੀਆਂ ਦੀ ਵਡਵਹਾਰ ਹੈ ਕੁਥੀ ਜ਼ਿਆਦਾ ਛਲੀਏ ਪਰ ਛਲੀ ਲੱਗੀ ਹੋ ਤਾਂ ਹੈ ਉਹ ਸਹਿ ਇਸ ਵਕਤ ਸਮੇਂ ਰਹਿੰਦੇ ਜਿਹੜਾ ਸਹਿ ਤੇ ਹੈ ਉਹ ਥੋੜ੍ਹੀ ਪੁੱਟੀ ਪੱਟੀ ਵੀ ਸਕਦੇ ਖੁੱਲੀਏ ਵੀ ਕਰ ਸਕਦੇ ਕਿਉਂਕਿ ਅਗਲਾ ਮੌਸਮ ਤੁਹਾਨੂੰ ਪਤਾ ਹੀ ਹੈ ਕਿ ਬਰਸਾਤ ਦਾ ਮੌਸਮ ਹੈ ਕਹਿੰਦਾ ਹਵਾ ਖੂਬ ਚੱਲਣੀ ਆ ਹਾਲਾਂਕਿ ਹਵਾ ਚੱਲਣਾ ਸ਼ੁਰੂ ਵੀ ਹੋਈ ਆ
1: ਜੀ ਬਿਲਕੁਲ ਦੇਖਾ ਬਰਸਾਤ ਤੋੜੀ ਹੈ ਸਬਰ ਹੀ ਆ ਕਹਿੰਦਾ ਅਗਰ ਅਸਾਂ ਦੇ ਹਾਲ ਰਹੇ ਤਾਂ ਅਸੀਂ ਆਪਣੇ ਜਿਹੜੇ ਛਲੀਆਂ ਦੀ ਜਿਹੜੀ ਫਸਲ ਹੈ ਸਰ ਜਲਦੀ ਸੰਭਾਲਣਾ ਪਊਗਾ ਬੋਲਦੇ ਨਾ ਜੇ ਬੂਟੇ ਜਲਦੀ ਸੰਭਾਲਣਾ
0: ਬਿਲਕੁਲ ਬਿਲਕੁਲ
1: ਸਹਿ ਥੋੜ੍ਹਾ ਦੇਰ ਸਾਨੂੰ ਧਿਆਨ ਰੱਖਣੇ ਵਾਲੀ ਗੱਲ ਹੈ ਇਸ
0: ਕਹਿੰਦਾ ਸੈਕਟਰੀ ਸਾਹਿਬ ਜਿਹੀਆਂ ਕਿ ਟਿਆਲੇ ਦੀ ਰੀਤ ਦਾ ਅਨੁਸਾਰ ਜਿਹੜਾ ਅਸਾਂ ਕਾਰਜ ਕਰਦੇ ਤਾਂ ਅੱਜ ਰੀਤ ਦੇ ਅਨੁਸਾਰ ਜਿਹੜਾ ਹੜੀ ਜਾਣਕਾਰੀ ਹੁੰਦੀ ਤਾਂ ਅੱਜ ਕੁਣ ਦੀ ਜਾਣਕਾਰੀ ਤੋਂ ਸਾਂਝਾ ਕਰਾਂਗੇ
1: ਬਿਲਕੁਲ ਦਿਖਾ ਜੀ ਹੁੰਦੇ ਕਿਸਾਨ ਸਾਥੀ ਦਿਖਾ ਕਿਸਾਨੀ ਤਾਂ ਕਰਦੇ ਹਨ ਪਰ ਕਿਸਾਨੀਆਂ ਕਹਿੰਦੇ ਕੁਛ ਹੋਰ ਵੀ ਕੰਮ ਸੇ ਕੰਨੇ ਕੰਨੇ ਕਰੀ ਸਕਦੇ ਹਨ ਤਾਂ ਜਿਹੜੀ ਜੇ ਅੱਜ ਅਸਾਂ ਗੱਲ ਕਰਨੀ ਹੈ ਸਹਿ ਹੈ ਮਧੂਮੱਖੀ ਪਾਲਣ ਦੇ ਬਾਰੇ ਵਿੱਚ ਕਹਿੰਦਾ ਮਧੂਮੱਖੀ ਪਾਲਣ ਜਿਹੜਾ ਸਹਿ ਅੱਜ ਦੇ ਦਿਨਾਂ ਵਿੱਚ ਅਸਾਂ ਦੇ ਕਿਸਾਨ ਸਾਥੀਆਂ ਵਾਸਤੇ ਇੱਕ ਅੱਛਾ ਵਿਵਸਾਇ ਜਿਹੜਾ ਸਹਿ ਬਣਦਾ ਜਾ ਕਰਦਾ ਹੈ ਕਹਿੰਦਾ ਮਧੂਮੱਖੀਆਂ ਪਾਲੀ ਕਰੀ ਹਾਂ ਉਹ ਸਿਰਫ ਸ਼ਹਿਦ ਨਹੀਂ ਮਿਲਦਾ ਬਲਕਿ ਇਸ 'ਤੇ ਜਿਹੜੀ ਹਦੀ ਮੱਖੀਆਂ ਪਰਾਗਣ ਕਰਦੀਆਂ ਨਾ ਤਾਂ ਫਸਲਾਂ ਦੇ ਉਤਪਾਦਨ ਵਿੱਚ ਵੀ ਇਹ 'ਚ ਵ੍ਰਿਧੀ ਹੁੰਦੀ ਹੈ
0: ਬਿਲਕੁਲ ਕਹਿੰਦਾ ਦੇਖਾ ਸੈਕਟਰੀ ਸਾਹਿਬ ਬੜੀ ਘੱਟ ਲਾਗਤ ਵਾਲਾ ਇਹ ਕਾਰਜ ਜਿਹੜਾ ਹੈ ਯਾਨੀ ਕਿ ਘੱਟ ਪੈਸਾ ਲਗਾਈ ਕੇ ਜਿਹੜਾ ਇਨਸਾਨ ਇਸ 'ਚ ਸ਼ੁਰੂ ਕਰ ਸਕਦਾ ਕਹਿੰਦਾ ਅੱਛੀ ਖਾਸੀ ਆਮਦਨੀ ਇਸ ਕੰਮੇ 'ਤੇ ਜਿਹੜਾ ਸਹਿ ਕਮਾਈ
1: ਤੁਹਾਨੂੰ ਠੀਕ ਰਹਾ ਦੇਖਾ ਕਿ ਅੱਜ ਭਾਰਤ ਵਿਸ਼ਵ ਵਿੱਚ ਜਿਹੜਾ ਸਹਿ ਇੱਕ ਪ੍ਰਮੁੱਖ ਸ਼ਹਿਦ ਉਤਪਾਦਕ ਦੇਸ਼ ਜਿਹੜਾ ਹੈ ਬਣ ਚੁੱਕਿਆ ਹੈ ਕਹਿੰਦਾ ਦੇਸ਼ ਵਿੱਚ ਮਧੂਮੱਖੀ ਪਾਲਣ 'ਚ ਬੜਾਵਾ ਦੇਣ ਵਾਸਤੇ ਕਈ ਸਾਰੀ ਸਰਕਾਰੀ ਯੋਜਨਾ ਵੀ ਜਿਹੜੀਆਂ ਸਹਿ ਚੱਲਾ ਕਰਦੀਆਂ ਹਨ
0: ਬਿਲਕੁਲ ਬਿਲਕੁਲ
1: ਕਹਿੰਦੇ ਅਗਰ ਅਸੀਂ ਗੱਲ ਕਰਨ ਜਿਹੀਆਂ ਕਿਸਾਨ ਸਾਥੀ ਪੁੱਛਦੇ ਹਨ ਕਈ ਵਾਰੀ ਕਿ ਕੌਣ ਤੇ ਹੀ ਪ੍ਰਜਾਤੀਆਂ ਐਸੀਆਂ ਹੁੰਦੀਆਂ ਜਿਹੜੀਆਂ ਜੇ ਮਤਲਬ ਸਾਨੂੰ ਪਾਲਣਾ ਚਾਹੀਦੀਆਂ ਜਾਂ ਕੌਣ ਕੌਣ ਐਸੀ ਪ੍ਰਜਾਤੀਆਂ ਹੁੰਦੀਆਂ ਜਿਹੜੀਆਂ ਪਾਈ ਜਾਂਦੀਆਂ ਹਨ
0: ਜੀ ਤਾਂ ਅਸੀਂ ਆਪਣੇ ਭਾਰਤ ਦੇਸ਼ ਦੀ ਗੱਲ ਕਰੀਏ ਜਾਂ ਫਿਰ ਆਪਣੇ ਅਸੀਂ ਹਿਮਾਚਲ ਦੀ ਗੱਲ ਕਰੀਏ ਤਾਂ ਮੁੱਖ ਰੂਪ ਸੇ ਐਪੀਸ ਸੇਰੇਨਾ ਇੰਡੀਕਾ ਜੇ ਹੈ ਅਸੀਂ ਭਾਰਤੀ ਪ੍ਰਜਾਤੀ ਦੀ ਮਧੂਮੱਖੀ ਬੋਲਦੇ ਕਹਿੰਦੇ ਇੱਕ ਹੋਰ ਹੁੰਦੀ ਐਪੀਸ ਮੈਲੀਫੇਰਾ ਜੇ ਹੈ ਅਸੀਂ ਵਿਦੇਸੀ ਪ੍ਰਜਾਤੀ ਦੀ ਮਧੂਮੱਖੀ ਬੋਲਦੀ ਤਾਂ ਇਹ ਦੋ ਪ੍ਰਕਾਰ ਦੀਆਂ ਐਸੀਆਂ ਮਧੂਮੱਖੀਆਂ ਜਿਹਨੇ ਉਹ ਪਾਲੀ ਕੇ ਇਨਸਾਨ ਜਿਹੜਾ ਸਹਿ ਕਾਫੀ ਪੈਸਾ ਜਿਹੜਾ ਕਮਾ ਸਕਦਾ ਉਤਪਾਦਨ ਕਾਫੀ ਦਿੰਦੀ ਹੈ
1: ਉਤਪਾਦਨ ਦਿੰਦੀ ਹੈ ਇਸ 'ਚ ਥੋੜ੍ਹੀ ਜਿਹੀ ਗੱਲ ਇਹ ਹੈ ਕਿ ਜਿਹੜੀ ਐਪਿਸ ਸੇਰੇਨਾ ਇੰਡੀਕਾ ਹੈ ਇਹ ਮਧੂਮੱਖੀ ਜਿਹੜੀ ਅਸੀਂ ਹੈ ਉਹ ਪਹਾੜੀ ਇਲਾਕਿਆਂ ਦੀ ਮਧੂਮੱਖੀ ਬੋਲਦੇ ਹਨ ਪਰ ਇਹ ਥੋੜ੍ਹੀ ਆਉਂਦੀ ਛੋਟੀ ਪਰ ਬੋਲਦੇ ਨਾ ਛੋਟੇ ਤੌਰ ਪਰ ਅਗਰ ਕੋਈ ਵਿਵਸਾਇ ਕਰਾ ਦਾ ਜਾਂ ਸਿਰਫ ਆਪੂ ਵਾਸਤੇ ਮਧੂਮੱਖੀਆਂ ਪਾਲਾ ਦਾ ਨਾ ਤਾਂ ਇਹਨਾਂ ਵਾਸਤੇ ਇਹ ਬੜੀ ਵਧੀਆ ਹੈ ਕਹਿੰਦਾ ਗੱਲ ਕੀਤੀ ਜਾਏ ਅਸੀਂ ਜਿਹੜੀਆਂ ਸ਼ਹਿਦ ਉਤਪਾਦਨ ਦਾ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਸ਼ਹਿਦ ਵਿਵਸਾਇ ਕਰਨਾ ਚਾਹੁੰਦੇ ਤਾਂ ਫਿਰ ਇਹ ਐਪੀਸ ਮੈਲੀਫੇਰਾ ਜਿਹੜੀ ਹੈ ਇਹ ਮਧੂਮੱਖੀ ਬੜੀ ਅੱਛੀ ਹੁੰਦੀ ਕਿਉਂਕਿ ਸਾਲੇ 'ਚ 40-50 ਕਿਲੋ ਸ਼ਹਿਦ ਜਿਹੜਾ ਅਸੀਂ ਉਹ ਦਿੰਦੀ ਹੈ ਤਾਂ ਇਹ ਦਾ ਉਤਪਾਦਨ ਬੜਾ ਅੱਛਾ ਹੁੰਦਾ ਤਾਂ ਇਸ ਇਤਨੇ ਉਤਪਾਦਨ ਪਰ ਅਸੀਂ ਇੱਕ ਅੱਛਾ ਵਿਵਸਾਇ ਜਿਹੜਾ ਅਸੀਂ ਕਰੀ ਸਕਦੇ ਹਾਂ
0: ਬਿਲਕੁਲ ਕਹਿੰਦਾ ਦੇਖਾ ਜੀ ਜਾਲੂ ਵੀ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਤੁਹਾਂ ਕੰਮ ਸ਼ੁਰੂ ਕਰਨਾ ਤਾਂ ਭਾਈ ਅਸੀਂ ਤਾਂ ਇਹੀ ਸਲਾਹ ਦਿੰਦੇ ਤੁਹਾਨੂੰ ਜ਼ੋਰ ਬਾਰੀ ਹੈ ਕਿ ਥੋੜ੍ਹਾ ਪ੍ਰਸ਼ਿਕਸ਼ਣ ਲੈ ਕੇ ਹੀ ਇਸ ਕੰਮੇ ਜਿਹੜਾ ਸਹਿ ਤੁਹਾਂ ਹੱਥ ਪਾਉਣਾ ਤਾਂ ਕਿ ਹਰ ਕੰਮੇ ਦੀ ਤੁਹਾਨੂੰ ਬਾਰੀਕੀ ਦਾ ਪਤਾ ਹੋਇਆ
1: ਬਿਲਕੁਲ
0: ਨਫੇ ਨੁਕਸਾਨ ਦਾ ਪਤਾ
1: ਬਿਲਕੁਲ ਦਿਖਾ ਠੀਕ ਲਾ ਦੇ ਕਿ ਦਿਖਾ ਆਹ ਮਧੂਮੱਖੀਆਂ ਦੇ ਵਿਵਸਾਇ 'ਚ ਕੁਛ ਕੰਮ ਕੁਛ ਚੀਜ਼ਾਂ ਐਸੀਆਂ ਜਿਹੜੀਆਂ ਸਾਨੂੰ ਧਿਆਨ ਦੇਣਾ ਪਾਉਂਦੀਆਂ ਜਿਹੀਆਂ ਕਿ ਮਧੂਮੱਖੀਆਂ ਜੋ ਸੀਜ਼ਨਲ ਜਿਸ ਬੋਲਦੇ ਨਾ ਹੈ ਉਹ ਜਿਸ ਹਿਸਾਬੇ ਨੇ ਇਹਨਾਂ ਦੇ ਰਹਿਣੇ ਦਾ ਜਾਂ ਇਹਨਾਂ ਦੇ ਬਚਾਵ ਦਾ ਜਿਹੜਾ ਹੈ ਕਾਰਜਕ੍ਰਮ ਸਮਝੋ ਕਰਨਾ ਪਾਉਂਦਾ
0: ਬਿਲਕੁਲ ਕਹਿੰਦਾ ਕਈ ਪ੍ਰਕਾਰ ਦੀਆਂ ਕਈ ਸੀ ਬਿਮਾਰੀਆਂ ਵੀ ਇਹਨਾਂ ਜਿਹੜਾ ਸਹਿ ਜਕੜੀ ਲੈਂਦੀਆਂ ਤਾਂ ਇਹਨਾਂ ਦਾ ਨਿਪਟਾਰਾ ਤੁਸੀਂ ਕਿਵੇਂ ਕਰਨਾ ਹੈ ਸਭੀ ਤੁਹਾਨੂੰ ਜਾਣਕਾਰੀ ਹੋ ਜਾਂਦੀ ਪ੍ਰਸ਼ਿਕਸ਼ਣ ਦੇ ਮਾਧਿਅਮ
1: ਪ੍ਰਸ਼ਿਕਸ਼ਣ ਤਾਂ ਬੜਾ ਜ਼ਰੂਰੀ ਹੈ ਪਰ ਕੁਛ ਚੀਜ਼ਾਂ ਦਿਖਾ ਹਾਂ ਦੁਹਾਂ ਗਲਾ ਦੇ ਹੁਣ ਆਉਣ ਵਾਲਾ ਦਿਖਾ ਅਸਾਂ ਦਾ ਵਕਤ ਜਿਹੜਾ ਬਰਸਾਤੀ ਦਾ ਹੈ

ਤਾਂ ਬਰਸਾਤੀ ਵਿੱਚ ਹੈ ਉਹ ਬੜਾ ਖਾਸ ਧਿਆਨ ਰੱਖਣਾ ਪੈਂਦਾ ਕਿ ਇਹਨਾਂ ਦੇ ਜਿਹੜੇ ਸਾਡੇ ਬਕਸੇ ਹੁੰਦੇ ਜਿਸ ਤਰ੍ਹਾਂ ਬੋਲਦੇ ਜਿਹਨਾਂ ਮੱਖੀਆਂ ਪਾਲਦੇ ਨਾ ਹਾਂ ਤਾਂ ਸਹਿ ਸਾਂਝੋ ਉਚਾਈਆਂ ਪਰ ਰੱਖਣਾ ਚਾਹੀਦੀਆਂ ਤਾਂ ਕਿ ਇਹਨਾਂ ਬਕਸੇ 'ਚ ਪਾਣੀ ਨਾ ਵੜੇ ਕਿ ਨਾ ਦੀ ਮਧੂਮੱਖੀਆਂ ਮਰਨ ਨਾ ਤਾਂ ਤੀਆਂ ਸਰਦੀਆਂ 'ਚ ਜਿਹੜਾ ਸਹਿ ਹੈ ਡੱਕੇ ਰਹਿਣਾ ਪਾਉਂਦੇ ਬੋਰੀਆਂ ਨਾਲ ਪੇਟੀ ਰਹਿਣਾ ਪਾਉਂਦੀ ਤਾਂ ਕਿ ਠੰਡੀ ਨਾ ਮਰੀਆਂ ਤਾਂ ਇਹ ਬੜੀ ਕੁਛ ਐਸੀ ਛੋਟੀ ਛੋਟੀ ਚੀਜ਼ਾਂ ਜਿਹੜਾ ਹੈ ਧਿਆਨ

0: ਤਾਂ ਆਓ ਸੁਣਦੇ ਨੇ ਇਹ ਪਿਆਰੀ ਦੀ ਗੱਲਬਾਤ।
1: किसान साथियों कार्यक्रम किसान वाणी भेंट वार्ता दी कड़ी विच अहां दा प्रयास रहंदा कि हर दिन एक नित नोई ते नोई जानकारी अहां तुहां तक पहुंचाइए, चाहे ओ अहां दे कृषि विज्ञानका द्वारा दित्ती गई जानकारी होवे या फिर अहां दे उन्नत किसान बागवान साथियां सोकी कीती गई गलबात होवे। उसी कड़ी विच एक उन्नत किसान अज अहां दे टियाले पर आए होए ने, करदे ने इन्हां कन्ने गलबात। राम राम जी।
2: राम राम जी।
1: जी अपना नाम दस्सा।
2: अश्विनी कुमार जी।
1: जी अश्विनी जी, घर कुत्थों तुहां दे?
2: घर जी मेरे जमीन तो थोड़ी है, खेती बाड़ी करदे ना करदे आए, पर ज्यादा मेरा गोट फार्म दा काम है।
1: अच्छा
2: हां जी।
1: अच्छा कदों दे बकरियां पाला करदे ना?
2: बकरियां भाई जी 2018 ते रखियां मैं।
1: हां जी।
2: तां ठीक है काम बकरियां दा ना।
1: बड़ी खुशी हुंदी कि जलो अहां दे पशु पालक भाइयें या अहां दे किसान साथियें जो तिन दे व्यवसाय कन्ने कोई जेड़ा सा तिन जो जेड़ा सा जानदा कन्ने अपने इलाके विच तिना अपने इसी कम्मे कन्ने तिना अपनी एक पहचान जेड़ी से बनाई हो ना। किन्नी बकरियां पालियां तो? हां
2: भाई जी पिछली बार मेरा थोड़ा फार्म तैयार नहीं होया,
1: हां
2: मेरी कुछ बकरियां मर गईयां। पर मैं बीमा वगैरह कराया था, मैं बची गया।
1: अच्छा।
2: पर इस बार फिर हुई है 20 की बकरियां।
1: अच्छा।
2: बकरियां घट है ते बकरे ज्यादा है। तोता परी।
1: तोता परी।
2: हां जी बीटल।
1: बीटल है ना।
2: हां जी।
1: लंबे कन्ना वाली है कि छोटे वाली?
2: हां जी लंबे कन्ना वाली।
1: हां एक ता हुंदे नहीं है छोटे कन्ना वाली, इने कने कईयां दे लंबे लंबे कन्न हुंदे
2: नहीं भाई जी? लंबे कन्ना वाली है, दूध भी 2-2.5 किलो दी।
1: कुतों ले लईयां हियां
2: ए? भाई जी शौक पैदा होया है, टोकरियां ने लिया है बकरा।
1: अच्छा।
2: फिर एक बकरी ले ही ता अगे फिर शौक ही बढ़ गया।
1: जड़े मोटरसाइकिल पर बच्चियां लेके चल ले हुंदे भाई पंजाब कने बाहरी राज्यों दे जलू आंदे ने बेचना?
2: हां जी। फिर शौक बनदा गया फिर हुन ज्यादा तैयार हुई है।
1: यानी कि एक छेलू लिया है शुरू च ने?
2: हां एक बकरी ली।
1: कने एक बकरी ली ही है ना? घर च गांदे बकरियां की बन्नी हट दे?
2: बेल आवां मैं ता ਚਗਾਈ ਵੀ ਲੈਣਾ ਕਹਿੰਦਾ ਜ਼ਿਆਦਾ ਘਰੇ ਦੇ ਸਮਾਨ ਲੈਂਦੇ
1: ਛੱਡਦੇ ਬਣੇ ਕਿ ਘਰੇ ਦਾਣਾ ਪਾਣੀ ਪਾਣਾ
2: ਦਿੰਦੇ? ਘਰੇ ਦਾਣਾ ਨੇੜੇ ਤੇੜਾ ਛੱਡ ਲੈਂਦੇ ਥੋੜੀ ਦੇਰ ਨਾ, ਬਾਕੀ ਘਰੇ ਸਮਾਨ ਲੈਂਦੇ। ਲੇਡੀਜ਼ ਮੇਰੀ ਘਰੇ ਵਾਲੀ ਸਮਾਨ ਲੈਂਦੇ, ਬੱਚੇ ਸਮਾਨ ਲੈਂਦੇ।
1: ਅੱਛਾ।
2: ਮੈਂ ਹੋਰ ਵੀ ਕੰਮ ਕਰ ਲੈਣਾ ਕਰਨ ਨਾਲ।
1: ਅੱਛਾ ਅੱਛਾ।
2: ਹਾਂਜੀ
1: ਤੁਹਾਨੂੰ ਜ਼ਿਕਰ ਕੀਤਾ ਕਿ ਬੱਕਰੀ ਇਹ 1.5 ਤੇ 2 ਕਿਲੋ ਤੱਕ ਦੁੱਧ ਦਿੰਦੀ ਹੈ ਨਾ?
2: ਹਾਂਜੀ ਹਾਂਜੀ।
1: ਤੇ ਜਿਵੇਂ ਬੱਚਿਆਂ ਦੀ ਗੱਲ ਕੀਤੀ ਜਾਏ ਤਾਂ ਕਿਤਨੇ ਬੱਚੇ ਦਿੰਦੀ ਹੈ ਜਿਵੇਂ ਬੱਕਰੀ?
2: 2 ਬੱਚੇ ਦਿੰਦੀ ਜੀ
1: ਲਗਭਗ।
2: ਸਾਲੇ ਦੇ 2 ਵਾਰ ਸੁਣਾ ਨਾ,
1: ਕਈ ਵਾਰ 3 ਵੀ ਦੇ ਦਿੰਦੀਆਂ ਨਾ?
2: 3 ਵੀ ਦੇ ਦਿੰਦੀਆਂ ਜਿਹੜੀਆਂ ਆਪਣੀਆਂ ਲੋਕਲ ਬੱਕਰੀਆਂ ਦੇਸੀ ਹੁੰਦੀਆਂ ਨੇ, ਦੁੱਧ ਘੱਟ ਹੁੰਦਾ ਉਹਨਾਂ ਥੱਲੇ।
1: ਹਾਂ ਦੇਖੇ ਜਾਏ ਤਾਂ ਤਿੰਨਾਂ ਜੋ ਜਿਹੜਾ ਸਹਿ ਥੋੜਾ ਚੰਗਾਣੇ ਦਾ ਵੀ ਬੜਾ
2: ਮੁਸ਼ਕਿਲ ਹੋ ਜਾਂਦਾ, ਦੁੱਧ ਪੂਰਾ ਨਹੀਂ ਹੁੰਦਾ।
1: ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕੋਈ ਚੁੰਘੀ ਜਾਂਦਾ ਕਹਿੰਦਾ, ਕੋਈ ਭੁੱਖਾ ਹੀ ਰਹੀ ਜਾਂਦਾ, ਇਸ ਤੇ 2 ਠੀਕ ਨਾ?
2: ਹਾਂਜੀ ਹਾਂਜੀ 2 ਬੱਚੇ ਵਧੀਆ।
1: ਅੱਛਾ।
2: ਬੱਕਰੀ ਵੱਡੀ ਨਸਲ ਦੀ ਹੋਏ ਨਾ ਜਾਂ ਬੀਟਲ ਨਸਲ ਦੀ ਹੋਏ ਤਾਂ 2 ਬੱਚੇ ਬੜੇ ਵਧੀਆ ਪਲ ਜਾਂਦੇ।
1: ਤਾਂ ਇਸ ਤਰ੍ਹਾਂ ਜਿਹੀਆਂ ਜ਼ਿਕਰ ਕੀਤਾ ਜਾਏ ਤਾਂ ਜਿਹੀਆਂ ਬਰੀਡਰ ਵਗੈਰਾ ਤੁਸੀਂ ਰੱਖਿਆ?
2: ਬਰੀਡਰ ਵਾਈਜ਼ ਇਸ ਟਾਈਮ ਮੇਰੇ ਨਾਲ 1 ਕੁਇੰਟਲ ਤੋਂ ਉੱਪਰ ਹੈ।
1: ਅੱਛਾ।
2: ਹਾਂਜੀ
1: 1 ਕੁਇੰਟਲ ਦਾ ਜਿਹੜਾ ਸਹਿ ਛੇਲੂ ਹੈ ਤੁਸੀਂ ਬਾਅਦ ਜਿਹੜਾ ਬਰੀਡਰ ਤੁਸੀਂ ਰੱਖਿਆ ਨਾ?
2: ਹਾਂਜੀ ਹਾਂਜੀ ਘਰ ਦਾ ਤਿਆਰ ਕੀਤਾ ਮੈਂ ਅੱਜ 15 ਮਹੀਨੇ ਤੋਂ ਆ।
1: ਜਿਹੜਾ ਜ਼ਿਕਰ ਕੀਤਾ ਜਾਏ ਤਾਂ ਜਿਸ ਜਿਹੀਆਂ ਏਡਾ ਵੱਡਾ ਤੁਸੀਂ ਛੇਲੂ ਪਾਲਿਆ ਆ, ਇਤਨਾ ਵੱਡਾ ਬਰੀਡਰ ਹੈ, ਸੱਚ ਦਿਲ ਖਾਣਾ ਪੀਣਾ ਦਾ ਖਾਣ ਪਾਣ ਲੱਗ ਗਿਆ ਕਿ ਬੱਕਰੀਆਂ ਸੋਗੀ ਹੈ?
2: ਬੱਕਰੀਆਂ ਸੋਗੀ ਖਵਾਉਂਦੇ ਉਸੇ, ਪਰ ਉਹ ਸੀਜ਼ਨ ਦੇ ਨਾ ਜਿੱਦਾਂ ਰਿਤੂਮਾ ਚੇਂਜ ਹੁੰਦੀ ਆ, ਅਲੱਗ ਅਲੱਗ ਖਾਣਾ ਖਵਾਉਣਾ ਪੈਂਦਾ ਉਹਨਾਂ ਨੂੰ।
1: ਅੱਛਾ।
2: ਇੱਕ ਜਿਹਾ ਖਾਣਾ ਨਹੀਂ ਖਵਾਉਣਾ ਪੈਂਦਾ ਨਾ, ਜਿੱਦਾਂ ਗਰਮੀ ਆ, ਗਰਮੀ 'ਚ ਅਲੱਗ, ਸਰਦੀ 'ਚ ਅਲੱਗ।
1: ਤੁਹਾਨੂੰ ਜੋ ਕਾਫੀ ਟਾਈਮ ਹੋਈ ਆ ਬੱਕਰੀਆਂ ਪਾਲਦੇ, ਤਾਂ ਕਿਤਨੇ ਕੀ ਵੱਡੇ ਵੱਡੇ ਬੱਕਰੇ ਜਿਹੜੇ ਸਹਿ ਤੁਸੀਂ?
2: ਬਾਈ ਜੀ ਪਹਿਲੇ ਇਸ ਬੱਕਰੇ ਦਾ ਪਿਓ ਵੇਚਿਆ ਹੈ ਮੈਂ, 50 ਕਿਲੋ ਦਾ ਹੋਇਆ।
1: ਅੱਛਾ।
2: ਮੀਟ 50 ਕਿਲੋ ਹੈ ਉਹਦੇ 'ਚ?
1: ਹਾਂ।
2: ਮਤਲਬ ਕੁਇੰਟਲ ਦਾ ਹੋ ਗਿਆ ਹਾ। ਇਹ ਬੱਕਰਾ ਆ ਇੱਕ ਇਸ ਟਾਈਮ 1 ਕੁਇੰਟਲ 30 ਕਿਲੋ ਦਾ ਹੈ ਜਿੰਦਾ।
1: ਅੱਛਾ।
2: 70 ਕਿਲੋ ਮੀਟ ਹੈ ਇਹਦੇ ਵਿੱਚ।
1: ਹਾਂਜੀ ਹਾਂ।
2: ਤਾਂ
1: ਜੀ ਕਾ ਜੀਆਂ ਇਤਨਾ ਵੱਡਾ ਜਲੂ ਬੱਕਰਾ ਜੀਆਂ ਵੇਚਣਾ ਤਾਂ ਖਰੀਦਦਾਰ ਮਿਲ ਜਾਂਦੇ?
2: ਖਰੀਦਦਾਰ ਮਿਲ ਜਾਂਦੇ ਭਾਈ
1: ਜੀ। ਇਹ ਲੋਕਲ ਹੀ ਕੀ ਕੁਤੀ ਬਾਹਰ ਭੇਜਿੰਦੇ?
2: ਲੋਕਲ ਪਾਈ ਜਾਂਦੇ ਆਪਣੇ ਬੰਦੇ,
1: ਕਿਉਂਕਿ ਇਹ ਤਾਂ ਕੁਤੀ ਵੱਡੇ ਸਤਰ ਪਰ ਹੀ ਜੀਆਂ ਕੁਤੀ ਵੱਡੇ ਬਾਜ਼ਾਰਾਂ ਵਿੱਚ ਹੀ ਆ ਜਿੱਥੋਂ ਮੰਗ ਉਹਦੀ ਕੱਟਿਆ ਜਾਣਾ ਨਾ।
2: ਹਾਂਜੀ ਇਹਨਾਂ ਨਾਲ ਨੌਕਰੀ ਲਈ ਜਾਂਦੇ,
1: ਮਾਸ ਫਿਰ ਵਿਕਣਾ ਵੀ ਚਾਹੀਦਾ ਨਾ।
2: ਹਾਂਜੀ।
1: ਇਸ ਟਾਈਮ ਕਿਤਨੇ ਬੱਕਰੇ ਨਾ?
2: ਇਸ ਟਾਈਮ ਭਾਈ ਜੀ 12 ਬੱਕਰੇ ਨੇ।
1: ਖਰੇ ਵੱਡੇ ਵੱਡੇ ਹੋਇਓ?
2: ਹਾਂਜੀ ਹਾਂਜੀ।
1: ਇਹਨਾਂ ਦਾ ਕੀ ਖੁਰਾਕ ਕਿਆ ਪਾਉਂਦੇ ਤੋਂ? ਹਾਂਜੀਆਂ ਗੋਡ ਪਾਰਕ ਨਹੀਂ ਕਰਦੇ
2: ਇਹਨਾਂ ਕੀ? ਸੋਇਆਬੀਨ ਪਾਣੀ, ਜੌਂ ਪਾਣੇ, ਫਿਰ ਚਣੇ।
1: ਰੋਜ਼ ਹੀ ਪਾਣੇ?
2: ਰੋਜ਼ ਹੀ ਪਾਉਂਦੇ ਚਣੇ, ਮਾਂ।
1: ਇਹ ਸਭ ਪੀਤੀ ਹੁੰਦੇ ਆ ਦਾੜੀ?
2: ਮਿਕਸ ਕਰ ਲੈਣੇ, ਪੀ ਲੈਣੇ, ਫਿਰ ਇਹਦੇ 'ਚ ਸੋਡਾ ਪਾਉਣਾ, ਨਮਕ ਪਾਉਣਾ, ਫਿਰ ਗੁੜ ਪਾਉਣਾ, ਫਿਰ ਇਹਦਾ ਮਿਕਸ ਕਰਕੇ ਨਾ ਫਿਰ ਖਵਾਉਣਾ ਨਹੀਂ।
1: ਅੱਛਾ ਮਿਕਸ ਕਰੀਏ ਤੋਂ? ਹਾਂ ਇਹਨਾਂ ਸਾਰੀਆਂ ਚੀਜ਼ਾਂ ਜੋ ਕੁਤੀ ਇੱਕ ਡਰਮ ਵਿੱਚ,
2: ਇੱਕ ਡਰਮ 'ਚ ਪਾਈ ਲੈਣੇ, ਕੱਠੇ ਲਿਆ ਨਾ
1: ਵੀ 10-15 ਦਿਨ ਖਵਾਉਂਦੇ ਰਿਹਾ ਨਾ।
2: ਹਾਂ ਫਿਰ ਪਾਈ ਕੇ ਮਹੀਨਾ ਪਰ ਖਵਾਉਂਦੇ ਰਹੇ ਜਿੱਦਾਂ ਮਰਜ਼ੀ, ਦੁਬਾਰਾ ਫਿਰ ਬਣਾਈ ਲਈ।
1: ਇਹ ਕਿਤਨਾ ਕਿ ਦਾਣਾ ਪਾਉਣਾ ਪੈਂਦਾ ਹੈ ਵਜਨ ਹਿਸਾਬੇ ਕਰਨਾ?
2: ਬਾਜੀ ਇਹ ਵੱਡੀ ਨਸਲ ਦੇ ਬੱਕਰੇ ਹੁੰਦੇ ਨਾ, ਇਹ ਉਤਨਾ ਹੀ ਖਾਂਦੇ ਆਪਣੇ ਹਿਸਾਬ ਦਾ, ਥੋੜਾ ਹੀ ਖਾਣਾ ਉਹਨਾਂ ਨੇ।
1: ਅੱਛਾ।
2: ਆਪਣੇ ਆਪ ਹੀ ਹਟ ਜਾਂਦੇ ਸਾਈਡਾਂ 'ਚ। ਆਪਣੀਆਂ ਜਿਹੜੀਆਂ ਲੋਕਲ ਬੱਕਰੀਆਂ ਨੇ ਉਹ ਤਾਂ ਜਦ ਤੱਕ ਪੇਟ ਫੁੱਲ ਨਾ ਫਟ ਨਾ ਜਾਏ ਉਹ ਤਾਂ ਖਾਂਦੀਆਂ ਰਹਿੰਦੀਆਂ।
1: ਅੱਛਾ।
2: ਇਹ ਨਹੀਂ ਹੈ, ਇਹ ਬੜੇ ਅਰਮਾਨ ਨਾਲ ਖਾਂਦੇ, ਥੋੜਾ ਖਾਂਦੇ। ਇਹਨਾਂ ਦਾ ਖਾਣਾ ਉਤਨਾ 100 ਗ੍ਰਾਮ 200 ਗ੍ਰਾਮ
1: ਤੇ ਪਿਆਗਾ ਪਾਣੀ ਖਰਾ ਕੇ ਸੰਜਾ
2: ਸ਼ਾਮੀ ਸਵੇਰੇ ਖਰਾਬ ਕਰ ਦਈਏ
1: ਤੇ ਉਹ ਦੇ ਟਾਈਮ ਹੈ ਨਾ।
2: ਹਾਂ ਸ਼ਾਮੀ ਬਸ।
1: ਹਾਂ ਕਹਿੰਦੇ ਐਸਾ ਮੰਨਿਆ ਜਾਂਦਾ ਨਾ ਕਿ ਜਿਹੜੀਆਂ ਅਨਾਜ ਵਗੈਰਾ ਖਵਾਈ ਕੇ ਬੱਕਰੀਆਂ ਜਿਹੀਆਂ ਪਾਣੀ ਪੂਣੀ ਪਿਆਣੇ ਦਾ ਪਰਹੇਜ਼ ਹੁੰਦਾ ਨਾ?
2: ਆਪਣੇ ਆਪ ਕਈ ਵਾਰ ਪੀ ਵੀ ਲੈਂਦੀਆਂ ਨਾ
1: ਤਾਂ
2: ਫਿਰ ਖਰਾਬ ਕਰਦਾ
1: ਬਾਕੀ।

0: ਜ਼ਬੂਰੀ ਵਿੱਚ ਵੇਚਣਾ ਵੀ ਪਾਉਂਦੇ ਆ ਨਾ,
1: ਹਾਂਜੀ ਹਾਂਜੀ
0: ਪੈਸੇ ਧੇਲੇ ਦੀ ਤਿਆਰ ਤੰਗੀ ਆਈ ਜਾਂਦੀ ਹੈ ਤਾਂ ਜਿਹਨੇ ਕਿਸੇ ਠਗੋ ਨਹੀਂ ਤਾਂ ਸਭ ਇੰਨੇ ਜਾਗਰੂਕ ਹੋਈ ਜਾਣ ਤਾਂ ਤੇ ਨਾ ਜੋ ਜਿਹੜਾ ਸਭ ਪੂਰਾ ਪਤਾ ਲੱਗੀ ਜਾਣਾ ਨਾ।
1: ਹਾਂਜੀ ਹਾਂਜੀ ਉਹ ਫੀਤਾ ਮਾਰਨਾ ਨਾ, ਫੀਤੇ ਦੇ ਵਿੱਚ ਪੂਰਾ ਆ ਜਾਂਦਾ, 1 ਕਿਲੋ 2 ਕਿਲੋ ਵਜਨ ਘਟਦਾ ਵੱਧਦਾ ਹੈ,
0: ਅੱਛਾ
1: ਬਾਕੀ ਨਹੀਂ ਵੱਧਦਾ।
0: ਅੱਛਾ
1: ਹਾਂਜੀ
0: ਜੀ ਅਸ਼ਵਨੀ ਜੀ, ਆਹਾਂ ਦੇ ਜਿਹੜੇ ਨੌਜਵਾਨ ਯੁਵਾ ਸਾਥੀ ਹਨ ਉਹਨਾਂ 'ਚ ਤੋਂ ਹਾਂ ਜਿਹੜਾ ਸਾਹਿਬ ਕਿਆ ਸੰਦੇਸ਼ ਦੇਣਾ ਚਾਹਾਂਗੇ ਕਿ ਸਭ ਕਿਆਂ ਆਪਣਾ ਕੰਮ ਕਾਰ ਕਰੀਗੀ ਆਪਣਾ ਰੋਜ਼ਗਾਰ ਚਲਾਈ ਪਾਣ?
1: ਬਾਈ ਜੀ ਮੈਂ ਤਾਂ ਇਹੋ ਬੋਲਣਾ ਕਿ ਮੈਂ ਵੀ ਬਾਹਰ ਨੌਕਰੀ ਕੀਤੀ,
0: ਅੱਛਾ
1: 15-16 ਸਾਲ ਨੌਕਰੀ ਕੀਤੀ ਬਾਹਰ, ਮਸ਼ੀਨ ਚਲਾਉਂਦਾ ਮੈਂ JCB,
0: ਅੱਛਾ
1: ਫਿਰ ਦੂਜੇ ਵਾਲਾ ਕੰਮ ਕਰਨਾ ਤਾਂ ਥੋੜਾ ਮੁਸ਼ਕਲ ਹੋ ਜਾਂਦਾ, ਆਪਣਾ ਘਰ ਬੰਦਾ ਕੰਮ ਕਰੇ ਨਾ
0: ਹਾਂਜੀ
1: ਉਸ ਕੰਮ ਦੇ ਕੰਨੇ ਸਾਡੇ ਘਰ ਦੇ ਬਿਜੀ ਹੋ ਜਾਂਦੇ,
0: ਹਾਂਜੀ
1: ਬੱਚੇ ਬਿਜੀ, ਜਿੰਨੇ ਚ 5 ਮੈਂਬਰ ਦਾ 5 ਮੈਂਬਰ ਹੈਲਪ ਕਰਦੇ ਇੱਕ ਦੂਜੇ ਦੀ,
0: ਹਾਂਜੀ
1: ਤਾਂ ਕੰਮ ਉਹ ਹੀ ਕਰੋ ਜਿਹੜਾ ਘਰ ਬੈਠ ਕੇ ਹੋ ਜਾਏ ਮਿਲ ਕੇ, ਤਾਂ ਕਾਫੀ ਫਾਇਦਾ ਮੇਰੇ ਕੋਲ ਦਿਖਾਈ ਦੀ ਹੈ ਨਾ।
0: ਹਾਂਜੀ
1: ਘਰ ਮੈਂ ਬੈਠ ਕੇ ਖੇਤੀਬਾੜੀ ਕਰਨੀ ਉਹ ਅੱਛਾ ਹੈ, ਬਾਹਰ ਭਟਕਣੇ ਸੇ
0: ਹਾਂਜੀ
1: ਫੈਕਟਰੀਆਂ ਲੱਗਣੇ ਸੇ ਸਭ ਅੱਛਾ ਹੈ ਘਰ ਮੈਂ ਕੰਮ ਕਰਨਾ।
0: ਅਸ਼ਵਨੀ ਜੀ ਆਪਣੇ ਖੇਤੀਬਾੜੀ ਦੇ ਅਨੁਭਵ ਤੁਹਾਂ ਆਹਾਂ ਕੰਨਾਂ ਸਾਂਝਾ ਕੀਤੇ, ਤੁਹਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੈਕਟਰੀ ਸਾਹਿਬ ਜਿਹੜਾ ਹੈ ਜਾਣਕਾਰੀ ਲਈ ਇਸਾਈ ਕਰਦੇ ਦਰੁਸਤ, ਕਨੇ ਲੈਂਦੇ ਛੋੜਾ ਦਿਆ ਬਿਰਾਮ, ਕਨੇ ਸੁਣਦੇ ਇਹ ਲੋਕ ਗੀਤ
2: ਜੀ।

0: ਸਾਡੀ ਧਰਤੀ ਆ ਉੱਪਰੋਂ ਹੈ
1: ਜੀ ਬਿਲਕੁਲ ਬਿਲਕੁਲ
0: ਤਾਂ ਕਿ ਅਸਾਂ ਵੀ ਠੀਕ ਰਹਿਣ ਸਾਡੀ ਆਉਣੇ ਵਾਲੀਆਂ ਪੀੜ੍ਹੀਆਂ ਵੀ ਜਿਹੜਾ ਸੈ ਸਵਸਥ ਪਰਿਆਵਰਣ 'ਚ ਰਹੀ ਸਕਣ
1: ਹਾਂ ਜੀ
0: ਤਾਂ ਦੇਖਾ ਜੀ ਕਹਿੰਦੇ ਅਸਾਂ ਜਾਣਦੇ ਹੀ ਹਨ ਕਿ ਇਹ ਜਿਹੜਾ ਪੇੜ ਪੌਦੇ ਹਨ ਕਈਆਂ ਦਾ ਜਿਹੜਾ ਸਾ ਖਾਣ ਪਾਣ ਵੀ ਹੁੰਦਾ ਸਾਡੇ ਕਈ ਐਸੇ ਜੀਵ ਜੰਤੂ ਹਨ ਜਿਹਨਾਂ ਦਾ ਰਹਿਣ ਸਹਿਣ ਵੀ ਤਿੱਥੋਂ ਹੀ ਹੁੰਦਾ ਪੇੜਾਂ ਭਰ ਹੀ ਕਹਿੰਦਾ ਖਾਣ ਪਾਣ ਵੀ ਤਿੱਥੋਂ 'ਤੇ ਚੱਲਦਾ ਤਾਂ ਦੇਖਾ ਜੀ ਇੱਕ ਹੀ ਤੁਹਾਡੇ ਛੋਟੇ ਦੇ ਪ੍ਰਿਆਸੇ ਨੇ ਕਿਤਨੀਆਂ ਜ਼ਿੰਦਗੀਆਂ ਜਿਹੜਾ ਸਾ ਸਭਰਨੀਆਂ
1: ਬਿਲਕੁਲ ਦੇਖਾ ਪਰਿਆਵਰਣ ਅਗਰ ਅੱਜ ਸਹੀ ਹੈ ਆਉਣੇ ਵਾਲਾ ਕੱਲ੍ਹ ਹੈ ਆਉਣੇ ਸਮੇਂ ਵਿੱਚ ਸਾਨੂੰ ਜੋ ਪਾਣੀ ਵੀ ਮਿਲਣਾ ਸਾਫ਼ ਸਵੱਛ ਹਵਾ ਵੀ ਮਿਲਣੀ ਪਰ ਪਰਿਆਵਰਣ ਅਗਰ ਹੁਣੇ ਤਾਂ ਖਰਾਬ ਹੋਣਾ ਸ਼ੁਰੂ ਹੋਈ ਆ ਤਾਂ ਅਸਾਂ ਦਾ ਅਗਲੇ ਆਉਣੇ ਵਾਲੀ ਪੀੜ੍ਹੀਆਂ ਦਾ ਜਿਹੜਾ ਭਵਿਸ਼ਯ ਹੈ ਸਹੀ ਨਹੀਂ ਹੈ
0: ਜੀ ਬਿਲਕੁਲ ਤਾਂ ਸੈਕਟਰੀ ਸਾਹਿਬ ਦਿੰਦੇ ਗੱਲਾਂ ਵਿਰਾਮ ਕਹਿੰਦਾ ਸੁਣਦੇ ਇਹ ਸੁਨਿਆ
2: ਮੈਂ ਹੂੰ HIV ਵਾਇਰਸ ਨਾਮ ਤਾਂ ਸੁਣਾ ਹੀ ਹੋਗਾ ਮੈਂ ਧੀਰੇ ਧੀਰੇ ਆਪਕੇ ਸਰੀਰ ਮੈਂ ਆਪਣੀ ਜਗ੍ਹਾ ਬਣਾ ਲੇਤਾ ਹੂੰ ਔਰ ਆਪਕਾ ਸਾਥੀ ਬਣ ਜਾਤਾ ਹੂੰ ਮੈਂ ਏਕ ਸਾਥੀ ਸੇ ਦੂਸਰੇ ਸਾਥੀ ਤੱਕ ਚਾਰ ਮੁੱਖ ਤਰੀਕੇ ਸੇ ਪਹੁੰਚ ਸਕਤਾ ਹੂੰ HIV ਸੰਕ੍ਰਮਿਤ ਵਿਅਕਤੀ ਕੇ ਸਾਥ ਬਿਨਾ ਕੌਂਡਮ ਸੈਕਸ ਕਰਨੇ ਸੇ ਏਕ ਹੀ ਸੂਈ ਵ ਸਿਰਿੰਜ ਕਾ ਸਾਂਝਾ ਉਪਯੋਗ ਕਰਨੇ ਸੇ HIV ਸੰਕ੍ਰਮਿਤ ਖੂਨ ਚੜ੍ਹਾਨੇ ਸੇ ਔਰ HIV ਸੰਕ੍ਰਮਿਤ ਮਾਂ ਸੇ ਉਸਕੇ ਬੱਚੇ ਕੋ तो मैं हूं HIV वायरस मेरे बारे में जानने के लिए 1097 पर कॉल करके सवाल किया गया
3: हिमाचल प्रदेश राज्य एड्स नियंत्रण समिति द्वारा जनहित में जारी
4: अरे बेटा जीवन क्या बताऊं डॉक्टर ने ऑपरेशन के लिए कहा है लेकिन लाखों रुपए का इलाज हम कहां से करवाएं
5: ताऊ जी अब चिंता छोड़ो मुख्यमंत्री ठाकुर सुखविंदर सिंह सुक्खू जी ने गरीबों के इलाज का पूरा इंतजाम कर दिया है अब प्रदेश के अटल सुपर स्पेशलिटी आयुर्विज्ञान संस्थान चमियाड़ा टांडा मेडिकल कॉलेज नेर चौक मेडिकल कॉलेज और IGMC शिमला में पहली बार रोबोटिक सर्जरी जैसी आधुनिक सुविधाएं मिल रही है अब इलाज होगा आसान हर घर तक पहुंचेगा सम्मान प्रदेश में 3,000 करोड़ रुपए खर्च कर एम्स दिल्ली की तर्ज पर स्वास्थ्य सुविधाएं मजबूत की जा रही है अस्पतालों में 19 वर्षों से अधिक पुरानी मशीनों को अत्याधुनिक मशीनों से बदला जा रहा है सभी स्वास्थ्य संस्थान में चरणबद्ध तरीके से अत्याधुनिक 3 टेस्ला MRI पैट स्कैन अल्ट्रासाउंड और CT स्कैन मशीनें स्थापित की जा रही हैं मरीजों को बेहतर जांच सुविधाएं मिल रही हैं आदर्श स्वास्थ्य संस्थानों में 6-6 विशेषज्ञ डॉक्टरों की तैनाती की गई है डॉक्टरों स्टाफ नर्सों और पैरा मेडिकल स्टाफ की भर्ती भी तेजी से हो रही है और सुनिए ताऊ जी प्रदेश के मेडिकल कॉलेजों में PG की 314 सीटें भी बढ़ाई जा रही है
6: वाह बेटा अब तो इलाज के लिए बड़े शहरों के चक्कर नहीं लगाने पड़ेंगे
7: हर घर तक स्वास्थ्य का अधिकार जन जन के साथ सुखू सरकार स्वस्थ हिमाचल खुशहाल परिवार सुखू सरकार सबके द्वार सूचना एवं जनसंपर्क विभाग हिमाचल प्रदेश सरकार द्वारा जनहित में जारी
0: जी तो सैकटरी साहब दिखा हाँ बार बार बोलते रहते टियाले के माध्यम ने कि दिखा ये जड़ा खेतीबाड़ी है ना जी किसानी है जो जड़ा सा छड़ना नहीं चाहिए कने ज़्यादा तो ज़्यादा इस ने जुड़ना चाहिए क्योंकि सह बोलते ना कि हूँ अनपढ़ा का कम नहीं है ये
1: बिल्कुल ठीक लायक है दिखा हाँ बड़े सारे युवा बेरोजगार हैं जो कमे तलाश बाहर चले जाते पर घर जमीन भी हैं मैं बोलता कि अस जमीन संभाली लेंगे ना तो अहें कोई रोजगार होर करने की जरूरत नहीं है
0: जी कने दिखा ਜ਼ਮੀਨਾਂ ਕੰਨਾਂ ਜੁੜੇ ਹੋਰ ਵੀ ਕਈ ਐਸੇ ਕੰਮਕਾਰ ਹਨ ਜਿਹੜਾ ਤੁਸੀਂ ਘਰ ਰਹਿ ਕੇ ਹੀ ਜਿਹੜਾ ਸਾ ਅੱਛਾ ਖਾਸਾ ਰੁਜ਼ਗਾਰ ਅਤੇ ਇਹਨਾਂ ਕੰਮਾਂ ਦੇ ਮਾਧਿਅਮ ਨੇ ਕਮਾਈ ਸਕਦੇ ਤਾਂ ਅਸਾਂ ਇਹੀ ਬੋਲਣਾ ਚਾਹਾਂਗੇ ਕਿ ਇੱਧਰ ਉੱਧਰ ਭਟਕਣੇ 'ਤੇ ਤਾਂ ਠੀਕ ਹੈ ਕਿ ਤੁਸੀਂ ਸਵੈਨ ਦਾ ਰੁਜ਼ਗਾਰ ਚਲਾ ਕਮਾ ਕਹਿੰਦਾ ਅੱਛਾ ਜੀਵਨ ਜਿਹੜਾ ਸਾ
1: ਬਿਲਕੁਲ ਦਿਖਾ ਅਗਰ ਤੁਸੀਂ ਜ਼ਮੀਨਾਂ 'ਤੇ ਕਮਾਉਣੇ ਪਰ ਆ ਜਾਣ ਤਾਂ ਜ਼ਰੂਰ ਨਹੀਂ ਫਸਲ ਉਗਾਉਣੀ ਅੱਜ ਕੱਲ੍ਹ ਇਤਨੇ ਸਾਰੇ ਕੰਮਕਾਰ ਚੱਲੇ ਹੋ ਕਿ ਤੁਸੀਂ ਜ਼ਮੀਨਾਂ 'ਤੇ ਕੁਛ ਵੀ ਤਰੀਕੇ ਨਾਲ ਕਮਾਈ ਕਰੀ ਕੁਛ ਵੀ ਕਮਾਈ ਸਕਦੇ
0: ਜੀ ਜੀ ਤਾਂ ਸੈਕਟਰੀ ਸਾਹਿਬ ਇਸੀ ਕੰਨਾ ਕਾਰਜਕ੍ਰਮ ਦਾ ਸਮਾਂ ਜਿਹੜਾ ਸਾ ਇੱਥੋਂ ਹੀ ਖਤਮ ਹੋ ਕਰਦਾ
1: ਜੀ
0: ਹੁਣ ਹਾਂਜੀ ਦੂਨੀ ਜੋਧਿਆ ਇਜਾਜ਼ਤ
1: ਅੱਛਾ ਜੀ ਜੈ ਹਿੰਦ